Zhigandika khichik tantana ta kolo kortongo mo. Zhigandika tantana koguchi tato, zhigandika tiyado to kolo talon ti tato kogate. O ta, tato koti. Dara kunga ngan rool gunu undanyga ti tato mishkinu undanyja koka katanga. Kungu ta mtetsa chemo dara na. Nigari, shugu nikari ngi u shikin suni ta mtet pari zibuni. ཉི་བ་གིན་དེ་ཚེ་ཚེ་ན་འཇིག་ཏེ་བྱ་ན་ངོ་ལ་རིག་ཅེ་མེལ་ལ་ཐམ་ཏེ་པ་རེ་ཚེ་དེ་ཉི་བ་མ་ཤིག་ཡ་ཨེ་ཁེ་ཏེ་ཤ་ཤི་ཐམ་ཏེ་པི་ཆ་ནི་ཀོ་ཤི་མ་ཇོ་པ་ཀོ་ཤི་ཇོ་པ་ཡེ་ནོ་ཡ་ཤ་པ་པོ་ཇེ་ངི་སེ་མ་ནང་ཤི་བི་ཁ་ན་ཤི་བི་ཤི་གན་དན་ཏ་ཤི་ཤི་རང་ཅན་ཅག་སེ་ཏེ་ཅི་བི་ཐི་ཁྱི་ཡོ་ཏི་ཡ་ས
신을 와라다 다 가득득 내 이모진 운데 똑하라 니가 그나라 초 칭하신 가르도 미츠게 세셀라 니즈나라 초 띠른 거 간디 니타베이나 똑하라 니과르 이모지 띠앙이스 만나와다 시어랑 니진 중화난지 셰피 지르위 차네 시어세트 지르지 무조페 지르지 조파티 대형 수트 쇼피티 아니위 아랑천 소소니 아랑가 아랑라 샤와 셰파 가양드 아니 우응이 워샤 미셰크 드디게 드디샤 미셰크 코주나 사드게 사드라샤 미셰크 쳇드게 쳇드라샤 미셰크 쳇도 아르히 타니 탈랑가와 메토드 쳇도 아르히 아르화구나 다 웬셰와 가와 메크드니 슝거 시츠 쳇드나라 쳇거 시츠 쳇드나라 쳇거 세글 룩체푸이 니와츠 쳇크트나 오드마레 시츠 쳇드나라 니 시츠 룩체푸이 니와츠 히르드가 소넨쳇트 시츠 쳇드나다투 드에 세츠 룩체푸이 니와츠 아디르 시츠 소넨데 시츠 아디르 아디르쳇트나 샤샤 타타파 니스 리지오토네 타 제르즈나 추네 소넨데데 탄삼 유이나 소네 탄삼 유무카 타 니크텐게 나고라 마통가 마토나타 셰파부 메케자던 크테메케메 마레 마토이메테 디레 테쿠구웨 키우티 소네 니셰부 제이 모츠노 츠킨다레 아 야 이모츠 ti ngi se mena wa ta cha ran ni chen jong wa nan ji xie bin ji ri cha ni xi se te ji ji me ju pe ji ji ju pa de xi ran ni sa ge lu song a du chen de mo nu de xi xie yan de ri ya ti ya shi te xue pi de ni wi ran chen su su ni ren ge ran la xia wa xie ban ge de ren ge ran la xia wa xie ji me xi ku ro se ge cha ju ta yu de na me de ji ri ya e ju me ke ra ਉਦੋ ਜਿਗਤੇ ਬੇ ਨੰਗੋਲਾ ਮੇਤੋ ਕੈਤੰਗ ਦੀ ਸ਼ਾਸ਼ੇ ਥਾ ਤੇ ਪਾਗ ਸ਼ੇਕ ਮੇਤੋ ਕੰਨੇ ਸੋਦ ਦੀ ਸ਼ਾਸ਼ੇ ਥਾ ਮਤੇ ਪਾਗ ਸ਼ੇਕ ਅਨਿ ਸੋ ਥਾ ਮਤੇ ਪਾ ਕੰਗਰ ਨਾ ਕੈਤੰਗ ਵੀ ਵਾਤਾਂ ਆ ਜਗ ਤੰਗ ਕਾ ਅਨਿ ਸੋ ਦੀ ਸਾ ਨਾ ਰੂ ਸੋ ਰ ਲਾ ਸਾ ਨਾ ਰੂ ਸੋ ਆ ਜਗ ਸੋ ਲਾ ਤੰਗ ਰਾ ਸੋ ਨੀ ਵੀ ਵੀ ਛੇਪ ਸ਼ਾਸ਼ੇ ਥਾ ਤੇ ਮੰਗ ਤੋਨੀ ਜੋ ਕੋ ਆ ਆ ਤੇ ਸ਼ਾਸ਼ੇ ਥਾ ਤੇ ਮੰਗ ਤੋਨੀ ਜੋ ਨਾ ਅਨਿ ਸੋ ਦੇ ਨਾ ਦਾ ਚ ਨਾ ਸੇ ਚੰਗ ਕਾ ਗੇ ਨਿ ਸੋ ਨੀ ਮ ਨੰਗ ਨੀ ਚੀ ਜੂ ਨੀ ਵਾ ਨਿਆ ਸੋ ਨੋ ਕਾ ਗੇ ਤਾ ਨਿ ਸੋ ਨੀ ਚ ਕੈ ਤੰਗ ਦੇ ਦੀ ਤੰਗ ਤੀ ਜੁਗ ਦੋਂ ਗੋ ਜਿ ਤੇ ਚ ਨਾ ਮੇ ਤੋ ਖੋ ਨੰਗ ਖੀ ਤੋ ਚੀ ਕੈ ਤੋ ਨੋ ਕਰ ਮੋ ਮ ਸੇ ਟੋਕ ਕਾ ਗੇ ਸੇ ਗਲਨ ਤੰਗ ਟੋਕ ਨੀ ਵਾ ਕਾ ਗੇ ਤਾ ਕਾ ਕੈ ਤੋ ਨੇ ਦੇ ti shiiga ra michikino te ta zina wa ka dhiga rikha da udhu wa kachan di ta tsigu zira mari yenja da kika da chula ta zina di tima di shi chi gu, shi cha chi gu zi zira shi ra yi chi ngi wu ga anamba la chitin zimbia da chukku toni di tima shi cha yu gu zi zira iga michikino wa ya rang zi zi khin yu gu zi gu ka ya di ਤੀਤਕ ਚੋਨੀ ਕੰਦਰ ਠਾਸ਼ਨ ਸਿਪੀ ਅਲੀ ਇਤਕ ਗੇਪਾ ਮੰਤਨ ਨੋਦ ਗੋਕ ਤਾਰੋ ਤਾਰੋ ਮੰਗੋ ਕਿਆ ਤਾ ਟਵਾ ਦੇਨਾਂ ਦਿਗਿੰ ਦਮੂ ਨਾ ਤਾ ਤਾਰੋ ਠਾਸ਼ਨ ਸਿਪਾ ਜੁਰਜ ਮੰਦ ਗੋਕ ਖੋਰਨਾ ਤੀ ਯੋਨੂ ਚਮੋਦ ਰਦ ਨਾ ਖੁਈ ਜਗਨਾ ਸ਼ਾਸ਼ੇ ਥਾ ਤੇ